ਸ਼ਬਦ ਦੀਆਂ ਅਸਥਾਈ ਦੀਆਂ ਪੰਕਤੀਆਂ ਨੇ, ਉਠਤ ਸੁਖੀਆ ਬੈਠਤ ਸੁਖੀਆ, ਭਉ ਨਹੀਂ ਲਾਗੇ ਜਾਂ ਐਸੇ ਪੁੱਛੀਆ। ਸੰਸਾਰ ਸ਼ਬਦ ਦੀ ਪ੍ਰਧਾਨਤਾ ਰਹੇਗੀ, ਨਾ ਕਿ ਰਾਗ ਦੀ।